ਜੇ ਮੈਂ ਨਾ ਵੇਖਾਂ ਤੇ ਉਹ ਵੇਖੇ ਪਰ ਐਡੇ ਵਕਤ ਕਿੱਥੋਂ ਲਿਆਵਾਂ ਮੇਰੇ ਵੇਖਣ ਦੇ ਵਿੱਚ ਉਹ ਵੇਖੇ ਮਾਹੀ ਤੇਰੇ ਅੰਦਰ ਰਹਿੰਦਾ ਤੈਨੂੰ ਐਵੇਂ ਭੈਣ ਭੁਲੇਖੇ ਯਾਰ ਫਰੀਦਾ ਬੂਹੇ ਯਾਰ ਦੇ ਮਰੀਏ ਪਾਵੇਂ ਉਹ ਵੇਖੇ ਯਾਰ।

0: सुरर संगीत साजो आवाज आपका मनपसंद रेडियो चैनल FM 101।
1: हर्बल एक्सपर्ट प्रोफेसर सुलेमान दे तिब्बी मशवरे।
2: सोनी पैन प्राओ अस्सलाम वालेकुम, तुहाडी पैन ते इस प्रोग्राम दी मेज़बान साइमा
1: हर्बल एक्सपर्ट प्रोफेसर
2: सुलेमान दे तिब्बी मशवरे लेके तुहाडी खिदमत विच आ गई है। प्यारे सुनन वालियो,
1: प्रोफेसर
2: सुलेमान दा नाम कौन नहीं जानदा, ਇਹ ਸਾਡੇ ਮੁਲਕ ਦੇ ਬਹੁਤ ਹੀ ਮਸ਼ਹੂਰ
1: ਤਬੀਬ
2: ਨੇ, ਜਿਨ੍ਹਾਂ ਨੇ ਕਈ ਵਾਰੀ ਗੋਲਡ ਮੈਡਲ ਵੀ ਹਾਸਲ ਕੀਤਾ ਹੈ ਅਤੇ ਦੁਨੀਆ ਦੇ ਦੂਜੇ ਮੁਲਕਾਂ ਵਿੱਚੋਂ ਵੀ ਇਹਨਾਂ ਦੀਆਂ ਦਵਾਈਆਂ ਜਿਹੜੀਆਂ ਨੇ ਇਸਤੇਮਾਲ ਹੋ ਰਹੀਆਂ ਨੇ। ਭੈਣ ਭਰਾਓ, ਬੇਕਰਾਰ ਨਹੀਂ ਹੋਣਾ, ਮੈਂ ਤੁਹਾਡੀ ਮੁਲਾਕਾਤ ਸੁਲੇਮਾਨ ਸਾਹਿਬ ਨਾਲ ਕਰਵਾਵਾਂਗੀ। ਪਹਿਲਾਂ ਤੁਸੀਂ ਲਿਖੋ ਸਾਡਾ ਪਤਾ ਅਤੇ ਫੋਨ ਨੰਬਰ ਤਾਂ ਕਿ ਤੁਸੀਂ ਆਪ ਵੀ ਸੁਲੇਮਾਨ ਸਾਹਿਬ ਨੂੰ ਮਿਲ ਸਕੋ।
1: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਜੀ ਭੈਣ ਭਰਾਓ, ਉਡੀਕਾਂ ਮੁੱਕ ਗਈਆਂ ਅਤੇ ਕਰਨੇ ਆ ਗੱਲਬਾਤ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ ਜੀ ਆਇਆਂ ਨੂੰ ਅਤੇ ਤੁਹਾਡੇ ਲਈ ਬਹੁਤ ਸਾਰੀਆਂ ਦੁਆਵਾਂ ਅਤੇ ਬਹੁਤ ਸਾਰੇ ਸਲਾਮ ਵੀ ਨੇ ਜਿਹੜੇ ਇਹਨਾਂ ਈਮੇਲ ਅਤੇ SMS 'ਚ ਲਿਖੇ ਗਏ ਨੇ।
3: ਵਾਲੇਕੁਮ ਸਲਾਮ ਸਹਿਮਾ ਜੀ, ਮੈਂ ਵੀ ਆਪਣੇ ਸਾਰੇ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਬਹੁਤ ਸਾਰੀਆਂ ਦੁਆਵਾਂ ਅਤੇ ਸਲਾਮ ਅਰਜ਼ ਕਰਨਾ ਵਾਂ ਅਤੇ ਦੁਆ ਹੈ ਕਿ ਰੱਬ ਸਾਰਿਆਂ ਨੂੰ ਸਿਹਤਮੰਦ ਰੱਖੇ।
2: ਆਮੀਨ ਸੁਮਾ ਆਮੀਨ। ਸੁਲੇਮਾਨ ਸਾਹਿਬ, ਪਰਹੇਜ਼ ਜਿਹੜਾ ਹੈ ਨਾ, ਇਹ ਬਹੁਤ ਹੀ ਮੁਸ਼ਕਿਲ ਅਤੇ ਔਖੀ ਚੀਜ਼ ਹੁੰਦੀ ਹੈ। ਤੁਸੀਂ ਇਹੋ ਜਿਹੀਆਂ ਦਵਾਈਆਂ ਬਣਾਇਆ ਕਰੋ ਜਿਹਦੇ ਨਾਲ ਪਰਹੇਜ਼ ਨਾ ਕਰਨਾ ਪਵੇ।
3: ਵਾਹ ਜੀ ਵਾਹ, ਇਹ ਹਕਮਤ ਨਾ ਹੋਈ, ਮਜ਼ਾਕ ਹੀ ਹੋ ਗਿਆ। ਸਹਿਮਾ ਜੀ, ਖੁਦਾ ਨਾ ਖਾਸਤਾ, ਖੁਦਾ ਨਾ ਖਾਸਤਾ, ਜੇ ਤੁਸੀਂ ਹਕੀਮ ਬਣ ਗਏ ਨਾ, ਫਿਰ ਇਹੋ ਜਿਹੀ ਦਵਾਈ ਬਣੇਗੀ ਉਸ ਤੋਂ ਪਹਿਲਾਂ ਨਹੀਂ ਬਣ ਸਕਦੀ।
2: ਇਸ ਲਈ ਤਾਂ ਮੈਂ ਹਕੀਮ ਨਹੀਂ ਬਣਦੀ ਕਿ ਮੈਨੂੰ ਸਾਰਾ ਨਿਜ਼ਾਮ ਹੀ ਬਦਲਣਾ ਪਵੇਗਾ। ਸੁਲੇਮਾਨ ਸਾਹਿਬ, ਮੈਂ ਤਾਂ ਬੋਲਦੀ ਰਹਾਂਗੀ, ਕਿਧਰੇ ਸੁਣਨ ਵਾਲੇ ਨਾਰਾਜ਼ ਨਾ ਹੋ ਜਾਣ। ਇਸ ਲਈ ਪ੍ਰੋਗਰਾਮ ਦੀ ਪਹਿਲੀ ਈਮੇਲ ਪੜਾਂਗੀ। ਸੁਲੇਮਾਨ ਸਾਹਿਬ, ਈਮੇਲ ਅਹਿਸਾਨ ਇਲਾਹੀ ਹੋਰਾਂ ਲਿਖੀ ਹੈ
3: ਜੀ।
2: ਇਹ ਲਿਖਦੇ ਨੇ ਕਿ ਮੈਨੂੰ 2 ਮਹੀਨੇ ਪਹਿਲੇ ਜਿਸਮ ਵਿੱਚ ਗਰਮੀ ਜਿਹੀ ਹੋ ਗਈ ਸੀ
3: ਜੀ ਜੀ।
2: ਮੂੰਹ ਸੁੱਕਦਾ ਸੀ ਤੇ ਹਰ ਵੇਲੇ ਪਿਆਸ ਤੇ ਜਿਸਮ ਤੇ ਸੂਈਆਂ ਜਿਹੀਆਂ ਚੁਭਦੀਆਂ ਸਨ
3: ਜੀ।
2: ਮੈਂ ਇੱਕ ਹਕੀਮ ਕੋਲੋਂ ਦਵਾਈ ਲਿੱਤੀ ਜਿਹਦੀ ਤਾਸੀਰ ਬਹੁਤ ਹੀ ਠੰਡੀ ਸੀ। ਉਸ ਦਵਾਈ ਤੋਂ ਬਾਅਦ ਮੈਨੂੰ ਬਹੁਤ ਹੀ ਅਸਾਬੀ ਕਮਜ਼ੋਰੀ ਹੋ ਗਈ ਤੇ ਹੁਣ ਹਾਲ ਬੁਰਾ ਹੋ ਗਿਆ।
3: ਅੱਛਾ,
2: ਮਸ਼ਵਰਾ ਦਿਓ।
3: ਅਹਿਸਾਨ ਭਾਈ, ਇਸ ਲਈ ਤੇ ਸਿਆਣੇ ਕਹਿੰਦੇ ਨੇ ਕਿ ਇਲਾਜ ਤੋਂ ਪਹਿਲਾਂ ਇਸ ਗੱਲ ਦੀ ਤਸੱਲੀ ਕਰ ਲੈਣੀ ਚਾਹੀਦੀ ਹੈ ਕਿ ਤੁਹਾਡਾ ਮੁਆਲਜ ਇਲਾਜ ਵਿੱਚ ਕਿੰਨੀ ਮੁਹਾਰਤ ਰੱਖਦਾ ਹੈ। ਬਹਰਹਾਲ ਜੋ ਕੁਛ ਹੋ ਗਿਆ ਹੈ ਉਹਨੂੰ ਭੁੱਲ ਜਾਓ ਅਤੇ ਅੱਗੇ ਤੋਂ ਅਹਿਤਿਆਤ ਕਰੋ ਮੇਰੇ ਭਾਈ। ਹੁਣ ਤੁਸੀਂ ਇਲਾਜ ਵਿੱਚ ਬਿਲਕੁਲ ਦੇਰ ਨਾ ਕਰੋ ਅਤੇ ਜਿੰਨੀ ਛੇਤੀ ਹੋਵੇ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਪਤਾ ਚੱਲੇ ਕਿ ਜਿਹੜੀ ਦਵਾਈ ਤੁਸੀਂ ਖਾਧੀ ਸੀ ਉਹਦੇ ਨਾਲ ਤੁਹਾਡੇ ਜਿਸਮ ਵਿੱਚ ਕਿੰਨਾ ਨੁਕਸਾਨ ਹੋਇਆ ਹੈ
2: ਅਤੇ
3: ਹੁਣ ਤੁਹਾਨੂੰ ਕਿਹੜੀ ਦਵਾਈ ਦੇਣੀ ਚਾਹੀਦੀ ਹੈ। ਮੇਰੇ ਭਾਈ, ਤੁਸੀਂ ਪਰੇਸ਼ਾਨ ਨਾ ਹੋਵੋ, ਇਹੋ ਜਿਹੇ ਕੇਸਿਸ ਮੇਰੇ ਕੋਲ ਆਉਂਦੇ ਹੀ ਰਹਿੰਦੇ ਨੇ।
2: ਬਿਲਕੁਲ,
3: ਪਰ ਜਦੋਂ ਇਲਾਜ ਹੁੰਦਾ ਹੈ ਸੋਹਣਾ ਰੱਬ ਉਹਨਾਂ ਨੂੰ ਸਿਹਤਯਾਬ ਕਰ ਦਿੰਦਾ ਹੈ। ਇਨਸ਼ਾਅੱਲਾ ਇਲਾਜ ਤੋਂ ਬਾਅਦ ਤੁਹਾਡੀ ਅਸਾਬੀ ਕਮਜ਼ੋਰੀ ਬਿਲਕੁਲ ਦੂਰ ਹੋ ਜਾਵੇਗੀ ਕਿਉਂਕਿ ਇਹਦਾ ਕਾਮਯਾਬ ਮੁਕੰਮਲ ਔਰ ਮੌਸਰ ਇਲਾਜ ਸਾਡੀ ਟੀਮ ਵਿੱਚ ਮੌਜੂਦ ਹੈ
2: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਅਹਿਸਾਨ ਭਾਈ ਗਲਤ ਦਵਾਈ ਦੇ ਡੰਗੇ ਹੋਏ ਨੇ
3: ਜੀ।
2: ਸੁਲੇਮਾਨ ਸਾਹਿਬ, ਗਲਤ ਦਵਾਈ ਤਾਂ ਵਾਕਈ ਬਹੁਤ ਖਤਰਨਾਕ ਹੁੰਦੀ ਹੈ
3: ਜੀ। ਸਮੇਂ ਤਾਂ ਬਹੁਤ ਹੀ ਜ਼ਿੰਮੇਵਾਰੀ ਦਾ ਕੰਮ ਹੈ ਕਿ ਇੱਕ ਤੁਸੀਂ ਹੋ ਕੇ ਮੈਨੂੰ ਪੁੱਠੀਆਂ ਸਿੱਧੀਆਂ ਦਵਾਈਆਂ ਬਣਾਉਣ ਦਾ ਮਸ਼ਵਰਾ ਦਿੰਦੇ ਹੋ, ਯਾਨੀ ਇਹੋ ਜਿਹੀ ਦਵਾਈ ਜਿਹਦੇ ਨਾਲ ਪਰਹੇਜ਼ ਨਾ ਕਰਨਾ ਪਵੇ।
2: ਸੁਲੇਮਾਨ ਸਾਹਿਬ, ਮੈਂ ਤਾਂ ਮਖੌਲ ਕਰ ਰਹੀ ਸਾਂ, ਵੈਸੇ ਇਹੋ ਜਿਹੀ ਦਵਾਈ ਜ਼ਰੂਰ ਬਣਾਵਾਂਗੀ।
3: ਅੱਛਾ
2: ਸੁਲੇਮਾਨ ਸਾਹਿਬ, ਈਮੇਲ ਅਬਦੁਲ ਗਫੂਰ ਅਨਸਾਰੀ ਹੋਰਾਂ ਲਿਖੀ ਹੈ, ਇਹਨਾਂ ਨੂੰ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਵਿੱਚ ਸ਼ੂਗਰ, ਬਲੱਡ ਪ੍ਰੈਸ਼ਰ, ਖਾਰਿਸ਼ ਅਤੇ ਜੋੜਾਂ ਦਾ ਦਰਦ ਸ਼ਾਮਿਲ ਹੈ
3: ਜੀ।
2: ਇਹ ਲਿਖਦੇ ਨੇ ਕਿ ਮੈਂ ਬਹੁਤ ਹੀ ਇਲਾਜ ਕਰਵਾਇਆ, ਬੜੇ ਪੈਸੇ ਬਰਬਾਦ ਕੀਤੇ, ਬੜੇ ਬੜੇ ਕੋਰਸ ਅਤੇ ਦਵਾਈਆਂ ਖਾਧੀਆਂ, ਪਰ ਆਰਾਮ ਨਹੀਂ ਆਉਂਦਾ। ਹੁਣ ਤੁਹਾਨੂੰ ਬੜੀ ਉਮੀਦ ਨਾਲ ਈਮੇਲ ਲਿਖੀਏ ਕਿ ਮੇਰੀ ਬਿਮਾਰੀਆਂ ਦਾ ਇਲਾਜ ਤੁਸੀਂ ਕਰ ਦਿਓਗੇ, ਮਿਹਰਬਾਨੀ ਕਰਕੇ ਦਵਾਈ ਪਾਰਸਲ ਕਰ ਦਿਓ।
3: ਵੇਖਿਆ ਸਹਿਮਾ ਜੀ, ਇਲਾਜ ਕਰਨਾ ਕਿੱਡਾ ਔਖਾ ਕੰਮ ਹੈ।
2: ਬਿਲਕੁਲ,
3: ਜੇ ਮੁਆਲਜ ਅਸੂਲੇ ਇਲਾਜ 'ਤੇ ਅਮਲ ਨਾ ਕਰੇ ਤਾਂ ਮਰੀਜ਼ ਦਾ ਪੈਸਾ ਵੀ ਬਰਬਾਦ ਹੁੰਦਾ ਹੋ ਜਾਂਦਾ ਹੈ ਅਤੇ ਤਾਕਤ ਵੀ।
2: ਬਿਲਕੁਲ, ਇਹ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ ਅਤੇ ਬਿਮਾਰੀ ਵੀ ਵਿਗੜ ਜਾਂਦੀ ਹੈ ਜਿਹੜੀ ਸਭ ਤੋਂ ਖਤਰਨਾਕ ਗੱਲ ਹੈ
3: ਜੀ। ਬਿਲਕੁਲ ਗਫੂਰ ਭਾਈ, ਜਦੋਂ ਮਰੀਜ਼ ਨੂੰ ਇੱਕ ਤੋਂ ਜ਼ਿਆਦਾ ਬਿਮਾਰੀਆਂ ਹੋ ਜਾਣ ਤਾਂ ਸਭ ਤੋਂ ਪਹਿਲਾਂ ਉਸ ਬਿਮਾਰੀ ਨੂੰ ਰੋਕਣਾ ਪੈਂਦਾ ਹੈ ਜਿਹਦੀ ਵਜ੍ਹਾ ਨਾਲ ਦੂਜੀਆਂ ਬਿਮਾਰੀਆਂ ਹੋਈਆਂ ਨੇ। ਮੇਰੇ ਭਾਈ, ਤੁਸੀਂ ਜਿਹੜੀ ਵੀ ਦਵਾਈ ਲਿੱਤੀ ਉਹ ਵਕਤੀ ਆਰਾਮ ਲਈ ਸੀ। ਇਸ ਲਈ ਤੁਹਾਡੀ ਅਸਲ ਬਿਮਾਰੀ ਆਪਣੀ ਜਗ੍ਹਾ ਮੌਜੂਦ ਹੈ। ਬਹਰਹਾਲ ਇਹਨਾਂ ਹਾਲਾਤ ਵਿੱਚ ਮੈਂ ਤੁਹਾਨੂੰ ਇਹ ਹੀ ਮਸ਼ਵਰਾ ਦਿਆਂਗਾ ਕਿ ਤੁਸੀਂ ਫੌਰਨ ਦਵਾਖਾਨੇ 'ਤੇ ਤਸ਼ਰੀਫ਼ ਲਿਆਓ ਤਾਂ ਕਿ ਮੈਂ ਤੁਹਾਡੀ ਹਾਲਤ ਆਪ ਵੇਖ ਕੇ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖ ਸਕਾਂ। ਰੱਬ ਆਪਣਾ ਕਰਮ ਕਰੇਗਾ
2: ਇਨਸ਼ਾਅੱਲਾ ਤਾਲਾ। ਜੀ ਗਫੂਰ ਭਾਈ, ਤੁਸੀਂ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਤੁਸੀਂ ਸਾਰੀ ਗੱਲ ਸਮਝ ਗਏ ਹੋਗੇ। ਹੁਣ ਤੁਸੀਂ ਇਸ ਮਸ਼ਵਰੇ 'ਤੇ ਜ਼ਰੂਰ ਅਮਲ ਕਰਨਾ। ਸੁਲੇਮਾਨ ਸਾਹਿਬ, ਤੁਹਾਡੀ ਦਵਾਈਆਂ ਵਿੱਚ ਮੁਰੱਬੇ ਬੜੇ ਮਜ਼ੇਦਾਰ ਹੁੰਦੇ ਨੇ। ਸੁਲੇਮਾਨ ਸਾਹਿਬ, ਮੈਂ ਮੁਰੱਬਾ ਖਾ ਲਿਆ ਕਰਾਂ।
3: ਸਾਮਾ ਜੀ, ਤੁਸੀਂ ਦਵਾਈ ਵੀ ਉਹ ਚੁਣਦੇ ਹੋ ਜਿਹਦੇ ਵਿੱਚ ਸਵਾਦ ਹੋਵੇ। ਸਾਮਾ ਜੀ, ਯਾਦ ਰੱਖੋ ਕਿ ਜ਼ਰੂਰਤ ਦੇ ਬਗੈਰ ਕੋਈ ਵੀ ਦਵਾਈ ਨਹੀਂ ਲਿੱਤੀ ਜਾ ਸਕਦੀ, ਭਾਵੇਂ ਉਹ ਕਿੰਨੀ ਵੀ ਸਵਾਦੀ ਕਿਉਂ ਨਾ ਹੋਵੇ।
2: ਅੱਛਾ ਸੁਲੇਮਾਨ ਸਾਹਿਬ, ਤੁਸੀਂ ਕੋਈ ਸਵਾਦੀ ਸ਼ੈ ਨਾ ਖਾਣ ਦੇਣਾ ਮੈਨੂੰ। ਸੁਲੇਮਾਨ ਸਾਹਿਬ, ਈ ਮੇਲ ਨਹੀਂ ਮੈਂ ਕੁਰੈਸ਼ੀ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੈਨੂੰ ਕੁਝ ਦਿਨਾਂ ਤੋਂ ਜਿਸਮ ਵਿੱਚ ਕਮਜ਼ੋਰੀ ਮਹਿਸੂਸ ਹੋ ਰਹੀ ਹੈ, ਥੋੜਾ ਜਿਹਾ ਕੰਮ ਕਾਜ ਕਰਾਂ ਤੇ ਸਾਹ ਫੁੱਲ ਜਾਂਦੀ ਹੈ, ਭੁੱਖ ਵੀ ਘੱਟ ਲੱਗਦੀ ਹੈ ਤੇ ਪਿਆਸ ਬਹੁਤ ਲੱਗਦੀ ਹੈ, ਤੇ ਢਿੱਡ ਵਿੱਚ ਸੱਜੇ ਪਾਸੇ ਦਰਦ ਵੀ ਰਹਿੰਦਾ ਹੈ। ਮੈਂ ਆਪਣੀ ਖੁਰਾਕ ਵੀ ਵਧਾਈ ਹੈ ਪਰ ਆਰਾਮ ਨਹੀਂ ਹੋਇਆ। ਮਿਹਰਬਾਨੀ ਕਰਕੇ ਦਵਾਈ ਪਾਰਸਲ ਕਰ ਦਿਓ।
3: ਨਹੀਂ ਭਾਈ, ਤੁਸੀਂ ਜਿਹੜੀਆਂ ਅਲਾਮਤਾਂ ਲਿਖੀਆਂ ਨੇ ਉਹਨਾਂ ਦੇ ਮੁਤਾਬਿਕ ਮੈਂ ਇਸ ਨਤੀਜੇ ਤੇ ਪਹੁੰਚਿਆ ਵਾਂ ਕਿ ਤੁਹਾਡਾ ਜ਼ਿਕਰ ਠੀਕ ਕੰਮ ਨਹੀਂ ਕਰ ਰਿਹਾ, ਬਲਕਿ ਜ਼ਿਕਰ ਵੱਧ ਗਿਆ ਏ, ਜਿਹਨੂੰ ਤਿੱਬੀ ਜ਼ਬਾਨ ਵਿੱਚ ਅਜ਼ਮੁਲ ਕਬਦ ਕਹਿੰਦੇ ਨੇ। ਮੇਰੇ ਭਾਈ, ਤੁਸੀਂ ਚਿਕਨਾਈ ਵਾਲੀਆਂ ਚੀਜ਼ਾਂ ਬਿਲਕੁਲ ਛੱਡਦੇ ਹੋ ਤੇ ਟਿੰਡੇ, ਤੋਰੀ, ਕੱਦੂ, ਕੀਆ, ਖੀਰੇ, ਮੇਥੀ ਤੇ ਪੀਲਕ ਵਾਲਾ ਸਾਗ ਜ਼ਰੂਰ ਖਾਓ ਤੇ ਸਭ ਤੋਂ ਜ਼ਰੂਰੀ ਮਸ਼ਵਰਾ ਇਹ ਵੇ ਕਿ ਸੁਬਹ ਤੇ ਸ਼ਾਮ 1-1.5 ਮੀਲ ਪੈਦਲ ਜ਼ਰੂਰ ਚੱਲਿਆ ਕਰੋ।
2: ਬਿਲਕੁਲ
3: ਮੇਰੇ ਭਾਈ, ਮੈਂ ਦਵਾਈ ਵੀ ਪਾਰਸਲ ਕਰਾ ਦਿਆਂਗਾ, ਰੱਬ ਦੀ ਮਿਹਰਬਾਨੀ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਓਗੇ
2: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਅੱਧੀ ਛੁੱਟੀ ਦਾ ਵੇਲਾ ਹੋ ਗਿਆ
3: ਜੀ,
2: ਮੈਂ ਜ਼ਰਾ ਭੈਣ ਭਰਾਵਾਂ ਨੂੰ ਪਤਾ ਨਾ ਲਿਖਵਾ ਦਵਾਂ ਤੇ ਨਾਲੇ ਫੋਨ ਨੰਬਰ।
3: ਜ਼ਰੂਰ ਜੀ।
2: ਮੋਹਤਰਮ ਭੈਣ ਭਰਾਓ ਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ, ਮੁਕੰਮਲ ਇਲਾਜ ਤੇ ਈਮੇਲ ਤੇ SMS ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰੇਸਗੀਰੋ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
1: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ, ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716। ਮੋਬਾਈਲ ਨੰਬਰ ਏ 0300414-2608 ਯਾਨੀ 0300414-2608 ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com।
2: ਸੁਲੇਮਾਨ ਸਾਹਿਬ, ਮੈਨੂੰ ਸਕੂਲ ਵਿੱਚ ਅੱਧੀ ਛੁੱਟੀ ਦਾ ਬੜਾ ਮਜ਼ਾ ਆਉਂਦਾ ਸੀ, ਪਿੱਠੀਆਂ ਵਾਲੇ ਲੱਡੂ ਤੇ ਚੂਰਨ ਜ਼ਰੂਰ ਖਾਣੇ ਸਾਂ, ਪਰ ਇਸ ਅੱਧੀ ਛੁੱਟੀ ਵਿੱਚ ਤੇ ਕੁਝ ਵੀ ਖਾਣ ਨੂੰ ਨਹੀਂ ਲੱਭਦਾ।
3: ਸਹਿਮਾ ਜੀ, ਤੁਸੀਂ ਅੱਜ ਛੁੱਟੀ ਤੋਂ ਪਹਿਲੇ ਜੇ ਸਾਰਾ ਕੁਝ ਖਾ ਲੈਂਦੇ ਹੋ, ਇਸ ਵਾਸਤੇ ਅੱਧੀ ਛੁੱਟੀ ਤੋਂ ਬਾਅਦ ਤੁਹਾਨੂੰ ਕੁਝ ਨਹੀਂ ਮਿਲਦਾ। ਵੈਸੇ ਵੀ ਇਹ ਅੱਧੀ ਛੁੱਟੀ ਪਤਾ ਲਿਖਾਉਣ ਵਾਸਤੇ ਹੁੰਦੀ ਹੈ, ਖਾਣ ਵਾਸਤੇ ਨਹੀਂ।
2: ਸੁਲੇਮਾਨ ਸਾਹਿਬ, ਤੁਸੀਂ ਬਸ ਚਲੋ ਖੈਰ ਸਬਰ ਕਰ ਲੈਂਦੇ ਹਾਂ। ਸੁਲੇਮਾਨ ਸਾਹਿਬ, SMS ਹਾਜ਼ਰ ਹੈ ਜਿਹੜੀ ਬਾਬਰ ਸਈਦ ਹੋਰਾਂ ਲਿਖੀ ਹੈ
3: ਜੀ।
2: ਇਹ ਕਹਿੰਦੇ ਨੇ ਕਿ ਮੈਨੂੰ 3 ਮਹੀਨੇ ਤੋਂ ਮੇਦੇ ਦੀ ਤਕਲੀਫ ਹੈ, ਭੁੱਖ ਨਹੀਂ ਲੱਗਦੀ, ਜੇ ਬਦੋ ਬਦੀ ਖਾ ਲਵਾਂ ਤੇ ਇੰਝ ਲੱਗਦਾ ਜਿਵੇਂ ਢਿੱਡ ਵਿੱਚ ਭਾਰ ਹੋ ਗਿਆ, ਸੀਨੇ ਵਿੱਚ ਜਲਨ ਤੇ ਗਰਮੀ ਲੱਗਦੀ ਹੈ, ਖੱਟੀਆਂ ਟਿਕਾਰਾਂ ਆਉਂਦੀਆਂ ਨੇ, ਹੌਲਾ ਹੌਲਾ ਦਰਦ ਵੀ ਰਹਿੰਦਾ
3: ਜੀ,
2: ਕੋਈ ਦਵਾਈ ਕਰ ਦਿਓ, ਮੈਂ ਤੇ ਖਾਣ ਪੀਣ ਤੋਂ ਆਵਾਜ਼ਾਰ ਹੋ ਗਿਆ ਵਾਂ।
3: ਬਾਬਰ ਭਾਈ, ਇਸ ਤਰ੍ਹਾਂ ਮੇਦੇ ਦੀ ਹਜ਼ਮ ਦੀ ਖਰਾਬੀ ਨਹੀਂ, ਬਲਕਿ ਤੁਹਾਡੇ ਮੇਦੇ ਵਿੱਚ ਤਜ਼ਾਬੀਅਤ ਬਹੁਤ ਜ਼ਿਆਦਾ ਹੋ ਗਈ ਹੈ ਤੇ ਰੱਬ ਨਾ ਕਰੇ ਜੇ ਇੰਝ ਹਾਲਤ ਰਹੀ ਤੇ ਮੇਦੇ ਤੇ ਸੋਜ ਆ ਜਾਵੇਗੀ।
2: ਬਿਲਕੁਲ।
3: ਤੇ ਫਿਰ ਬਹੁਤ ਹੀ ਤਕਲੀਫ਼ ਹੋਵੇਗੀ। ਭਾਈ ਜੀ, ਤੁਸੀਂ ਮਿਰਚ ਮਸਾਲੇਦਾਰ ਖਾਣੇ, ਸਮੋਸੇ, ਪਕੌੜੇ, ਹਲੀਮ, ਨਾਰੀ ਤੇ ਪੂੜੀਆਂ ਵਗੈਰਾ ਬਿਲਕੁਲ ਛੱਡ ਦਿਓ ਤੇ ਬਿਲਕੁਲ ਸਾਦੀ ਗਜ਼ਾ ਖਾਓ, ਨਹੀਂ ਤੇ ਬਿਮਾਰੀ ਵਿਗੜ ਜਾਏਗੀ ਤੇ ਫਿਰ ਦੁੱਧ ਤੋਂ ਇਲਾਵਾ ਹਰ ਖਾਣ ਵਾਲੀ ਸ਼ੈ ਬੰਦ ਹੋ ਜਾਵੇਗੀ। ਮੇਰੇ ਭਾਈ, ਮੈਂ ਤੁਹਾਨੂੰ ਇੱਕ ਬਹੁਤ ਹੀ ਅਜ਼ਮਾਈ ਹੋਈ ਦਵਾਈ ਪਾਰਸਲ ਕਰਵਾ ਰਿਹਾ, ਤੁਸੀਂ ਨਾਗੇ ਤੋਂ ਬਗੈਰਾ ਦਵਾਈ ਲੈਣਾ ਤੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਓਗੇ, ਤੁਹਾਡੀ ਤਜ਼ਾਬੀਅਤ ਬਿਲਕੁਲ ਦੂਰ ਹੋ ਜਾਏਗੀ ਤੇ ਮੇਦਾ ਇਨਸ਼ਾਅੱਲਾ ਬਿਲਕੁਲ ਠੀਕ ਕੰਮ ਕਰੇਗਾ
2: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਭਾਈ ਹੋਰੀ ਤੇ ਮੇਦੇ ਦੀ ਖਰਾਬੀ ਨਾਲ ਖਾਣ ਪੀਣ ਤੋਂ ਆਵਾਜ਼ਾਰ ਨੇ ਤੇ ਤੁਸੀਂ ਮੈਨੂੰ ਠੀਕ ਹੋਣ ਦੇ ਬਾਵਜੂਦ ਖਾਣ ਪੀਣ ਨਹੀਂ ਦਿੰਦੇ।
3: ਸਹਿਮਾ ਜੀ, ਸ਼ੁਕਰ ਕਰੋ ਕਿ ਤੁਸੀਂ ਇੱਕ ਹਕੀਮ ਦੀ ਸੋਬਤ ਵਿੱਚ ਰਹਿੰਦੇ ਹੋ, ਨਹੀਂ ਤੇ ਤੁਸੀਂ ਰੋਜ਼ ਦਿਹਾੜੀ ਬਿਮਾਰੀ ਰਹਿਣਾ ਸੀ, ਕਿਉਂਕਿ ਤੁਸੀਂ ਖਾਣ ਪੀਣ ਵਿੱਚ ਜ਼ਰਾ ਇਹਤਿਆਤ ਨਹੀਂ ਕਰਦੇ।
2: ਸੁਲੇਮਾਨ ਸਾਹਿਬ, ਬੜੀ ਮਿਹਰਬਾਨੀ, ਗਾਈਡ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਸੁਲੇਮਾਨ ਸਾਹਿਬ, ਈਮੇਲ ਆਮਿਰ ਤਸਲੀਮ ਹੋਰਾਂ ਲਿਖੀ ਹੈ। ਸੁਲੇਮਾਨ ਸਾਹਿਬ ਇਹਨਾਂ ਨੂੰ ਜੋੜਾਂ ਦਾ ਦਰਦ ਹੈ, ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ ਮੈਨੂੰ ਗੋਡਿਆਂ ਤੇ ਹੱਥ ਦੀਆਂ ਉਂਗਲਾਂ ਵਿੱਚ ਬਹੁਤ ਹੀ ਪੀੜ ਹੁੰਦੀ ਹੈ। ਮੈਂ ਆਪਣਾ ਯੂਰਿਕ ਐਸਿਡ ਵੀ ਚੈੱਕ ਕਰਵਾਇਆ ਜਿਹਦੀ ਰਿਪੋਰਟ ਤੁਹਾਨੂੰ ਕਰ ਰਿਹਾ ਵਾਂ। ਅੰਗਰੇਜ਼ੀ ਦਵਾਈਆਂ ਵੀ ਇਸਤੇਮਾਲ ਕੀਤੀਆਂ ਨੇ ਜਿਹਦੇ ਨਾਲ ਮੈਦਾ ਖਰਾਬ ਹੋ ਗਿਆ। ਹੁਣ ਫੈਸਲਾ ਕੀਤਾ ਹੈ ਕਿ ਤੁਹਾਡੇ ਕੋਲੋਂ ਦੇਸੀ ਇਲਾਜ ਵੀ ਕਰਵਾ ਕੇ ਦੇਖਾਂ। ਮਿਹਰਬਾਨੀ ਕਰਕੇ ਕੋਈ ਦਵਾਈ ਪਾਰਸਲ ਕਰ ਦਿਓ।
3: ਮੈਂ ਇਹਨਾਂ ਦੀ ਰਿਪੋਰਟ ਵੀ ਦੇਖੀ ਹੈ ਸਹਿਮਾ ਜੀ, ਅਤੇ ਇਹਨਾਂ ਦਾ ਯੂਰਿਕ ਐਸਿਡ ਬਹੁਤ ਜ਼ਿਆਦਾ ਵਧੀਆ ਆਇਆ।
2: ਅੱਛਾ,
3: ਅਤੇ ਇਹ ਵੇ ਗਲਤ ਖੁਰਾਕ ਦਾ ਨਤੀਜਾ। ਇਹ ਭਾਈ ਹੋਰੀ ਵੀ ਤੁਹਾਡੇ ਵਾਂਗੂ ਗੋਸ਼ਤ ਜ਼ਿਆਦਾ ਖਾਂਦੇ ਹੋਣਗੇ, ਤਦੇ ਇਹਨਾਂ ਦਾ ਯੂਰਿਕ ਐਸਿਡ ਵੱਧ ਗਿਆ ਹੈ।
2: ਹਾਏ ਅੱਲਾ, ਮੈਂ ਨਾ ਡਰਾਉ।
3: ਭਾਈ ਜੀ, ਤੁਸੀਂ ਗੋਸ਼ਤ ਅਤੇ ਦੂਜੀਆਂ ਕਰਾਰੀਆਂ ਚੀਜ਼ਾਂ ਬਿਲਕੁਲ ਛੱਡ ਦਿਓ ਅਤੇ ਪਾਬੰਦੀ ਨਾਲ ਦਵਾਈ ਲਵੋ, ਤਾਂ ਕਿ ਤੁਹਾਡਾ ਯੂਰਿਕ ਐਸਿਡ ਜਿਹੜਾ ਨਾ ਜਿਹੜਾ ਵੱਧ ਗਿਆ ਉਹ ਖਾਰਜ ਹੋ ਜਾਵੇ। ਅਮਰ ਭਾਈ, ਮੈਂ ਕਈ ਵਾਰੀ ਪਹਿਲਾਂ ਵੀ ਦੱਸ ਚੁੱਕਿਆ ਵਾਂ ਕਿ ਦਰਦ ਨੂੰ ਰੋਕਣ ਵਾਲੀਆਂ ਦਵਾਈਆਂ ਨਾਲ ਮੇਦੇ ਦਾ ਅਲਸਰ ਵੀ ਹੋ ਸਕਦਾ ਹੈ, ਇਸ ਲਈ ਇਹੋ ਜਿਹੀਆਂ ਦਵਾਈਆਂ ਬਹੁਤ ਅਰਸੇ ਇਸਤੇਮਾਲ ਨਹੀਂ ਕਰਨੀਆਂ ਚਾਹੀਦੀਆਂ।
2: ਬਿਲਕੁਲ
3: ਮੇਰੇ ਭਾਈ, ਮੈਂ ਤੁਹਾਨੂੰ ਆਪਣੀ ਇੱਕ ਬਹੁਤ ਹੀ ਅਜ਼ਮੂਦਾ ਦਵਾਈ ਪਾਰਸਲ ਕਰਾ ਦਿਆਂਗਾ, ਤੁਸੀਂ ਇਹ ਦਵਾਈ ਇਸਤੇਮਾਲ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਜੋੜਾਂ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ।
2: ਬਿਲਕੁਲ ਜੀ ਬਿਲਕੁਲ, ਸੁਲੇਮਾਨ ਸਾਹਿਬ ਦੇ ਹੱਥ 'ਚ ਜਾਦੂ ਹੀ ਬੜਾ। ਸੁਲੇਮਾਨ ਸਾਹਿਬ ਕਹਿੰਦੇ ਨੇ ਕਿ ਬੁਢਾਪੇ ਵਿੱਚ ਗੋਡੇ ਗਿੱਟੇ ਰਹਿ ਜਾਂਦੇ ਨੇ, ਪਰ ਹੁਣ ਤਾਂ ਜਵਾਨੀ ਵਿੱਚ ਹੀ ਇਹ ਬਿਮਾਰੀਆਂ ਹੋ ਰਹੀਆਂ ਨੇ, ਰੱਬ ਖੈਰ ਹੀ ਕਰੇ। ਸੁਲੇਮਾਨ ਸਾਹਿਬ, ਈਮੇਲ ਮਹਿਮੂਦ ਅਕਬਰ ਹੋਰਾਂ ਲਿਖੀ ਹੈ
3: ਜੀ।
2: ਸੁਲੇਮਾਨ ਸਾਹਿਬ ਇਹਨਾਂ ਨੇ ਆਪਣੀ ਵਾਈਫ ਦਾ ਮਸਲਾ ਲਿਖਿਆ, ਕਹਿੰਦੇ ਨੇ ਕਿ ਰੱਬ ਦੀ ਮਿਹਰਬਾਨੀ ਨਾਲ ਕਿਸੇ ਸ਼ੈਅ ਦੀ ਕਮੀ ਨਹੀਂ, ਚੰਗੀ ਖੁਰਾਕ ਹੈ, ਹਰ ਤਰ੍ਹਾਂ ਦਾ ਸਕੂਨ ਹੈ, ਪਰ ਮੇਰੀ ਵਾਈਫ ਦੀ ਸਿਹਤ ਡਿੱਗਦੀ ਜਾ ਰਹੀ ਹੈ। ਹਰ ਵੇਲੇ ਗੁੰਮਸੁੰਮ ਰਹਿੰਦੀ ਹੈ, ਕਮਰ ਅਤੇ ਲੱਤਾਂ ਵਿੱਚ ਦਰਦ ਰਹਿੰਦਾ ਹੈ ਅਤੇ ਭੁੱਖ ਵੀ ਨਹੀਂ ਲੱਗਦੀ। ਮੈਂ ਡਾਕਟਰੀ ਇਲਾਜ ਵੀ ਕਰਵਾਇਆ ਸੀ ਪਰ ਕੋਈ ਫਾਇਦਾ ਨਹੀਂ ਹੋਇਆ, ਮਸ਼ਵਰਾ ਦਿਓ।
3: ਮਹਿਮੂਦ ਭਾਈ, ਸੋਹਣਾ ਰੱਬ ਆਪਣਾ ਕਰਮ ਰੱਖੇ, ਇਹ ਬਿਮਾਰੀ ਅਤੇ ਦੁੱਖ ਇਹ ਗਰੀਬ ਅਮੀਰ ਨੂੰ ਨਹੀਂ ਵੇਖਦੇ।
2: ਬਿਲਕੁਲ,
3: ਇਹਨਾਂ ਨੂੰ ਜਦੋਂ ਆਉਣਾ ਹੁੰਦਾ ਹੈ ਉਦੋਂ ਆ ਕੇ ਹੀ ਰਹਿੰਦੇ ਨੇ, ਅਤੇ ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਸੋਏ ਇਹਦੇ ਕਿ ਅਸੀਂ ਇਹਦਾ ਇਲਾਜ ਕਰਾਈਏ ਅਤੇ ਸੋਹਣੇ ਰੱਬ ਤੋਂ ਸਿਹਤਮੰਦੀ ਦੀ ਦੁਆ ਕਰੀਏ।
2: ਹਾਂ, ਇਹ ਸਭ ਤੋਂ ਜ਼ਰੂਰੀ ਹੈ।
3: ਮੇਰੇ ਭਾਈ, ਮੈਨੂੰ ਲੱਗਦਾ ਹੈ ਕਿ ਤੁਹਾਡੀ ਵਾਈਫ ਨੂੰ ਕੋਈ ਨਫਸਿਆਤੀ ਮਸਲਾ ਹੋ ਗਿਆ ਹੈ, ਇਹਦੇ ਇਲਾਵਾ ਇਨਫੈਕਸ਼ਨ ਦੀ ਸ਼ਿਕਾਇਤ ਵੀ ਹੈ। ਮੇਰੇ ਭਾਈ, ਤੁਸੀਂ ਆਪਣੀ ਵਾਈਫ ਨੂੰ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਾਓ ਅਤੇ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ਼ ਲਿਆਓ ਤਾਂ ਕਿ ਪਤਾ ਚੱਲ ਸਕੇ ਕਿ ਤੁਹਾਡੇ ਵਾਈਫ ਨੂੰ ਕਿਸ ਵਜ੍ਹਾ ਨਾਲ ਨਫਸਿਆਤੀ ਮਸਲਾ ਹੈ, ਫਿਰ ਹੀ ਮੈਂ ਕੋਈ ਦਵਾਈ ਤੁਹਾਨੂੰ ਦੇ ਸਕਾਂਗਾ। ਤੁਸੀਂ ਬੇਫਿਕਰ ਰਹੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ 2-3 ਹਫ਼ਤੇ ਦੇ ਵਿੱਚ ਹੀ ਤੁਹਾਡੀ ਵਾਈਫ ਨੂੰ ਇਨਸ਼ਾਅੱਲਾ ਪੂਰੀ ਤਰ੍ਹਾਂ ਆਰਾਮ ਆ ਜਾਏਗਾ,
2: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਮੇਰੇ ਜ਼ਿਹਨ ਵਿੱਚ ਬੜੇ ਬੜੇ ਅਤੇ ਅਜੀਬ ਜੀਬ ਖਿਆਲ ਆਉਂਦੇ ਰਹਿੰਦੇ ਨੇ, ਇਹ ਵੀ ਕੋਈ ਨਫਸਿਆਤੀ ਮਸਲਾ?
3: ਸਹਿਮਾ ਜੀ, ਹਰ ਗੱਲ ਨਹੀਂ ਪੁੱਛੀਦੀ ਕਿਉਂਕਿ ਬਾਸ ਜਵਾਬ ਕੜਵੇ ਵੀ ਹੁੰਦੇ ਨੇ।
2: ਓਹੋ, ਸੁਲੇਮਾਨ ਸਾਹਿਬ, ਇਹਦਾ ਮਤਲਬ ਇਹ ਵੇ ਕਿ ਤੁਸੀਂ ਮੈਨੂੰ ਨਫਸਿਆਤੀ ਕੇਸ ਸਮਝਦੇ ਹੋ?
3: ਨਹੀਂ ਜੀ, ਨਹੀਂ, ਐਸੀ ਕੋਈ ਗੱਲ ਨਹੀਂ ਸਹਿਮਾ ਜੀ।
2: ਅੱਛਾ, ਕੋਈ ਗੱਲ ਨਹੀਂ। ਸੁਲੇਮਾਨ ਸਾਹਿਬ, ਅਗਲੀ ਈਮੇਲ ਸਾਡੇ ਇੱਕ ਭਰਾ ਆਰਿਫ ਸਲੀਮ ਹੋਰਾਂ ਲਿਖੀ ਹੈ
3: ਜੀ।
2: ਇਹ ਕਹਿੰਦੇ ਨੇ ਕਿ ਮੇਰੀ ਸ਼ਾਦੀ ਨੂੰ 1 ਸਾਲ ਹੋਇਆ ਹੈ। ਸ਼ਾਦੀ ਤੋਂ ਪਹਿਲਾਂ ਮੈਨੂੰ ਟਾਈਫਾਇਡ ਹੋਇਆ ਸੀ, ਬੁਖਾਰ ਹੋਣ ਤੋਂ ਬਾਅਦ ਮੇਰੀ ਸਿਹਤ ਪਹਿਲੇ ਵਰਗੀ ਨਹੀਂ ਰਹੀ, ਹਾਲਾਂਕਿ ਮੈਂ ਖੁਰਾਕ ਵੀ ਬਹੁਤ ਚੰਗੀ ਲਿੱਤੀ ਪਰ ਜਿਸਮਾਨੀ ਕਮਜ਼ੋਰੀ ਵੱਧ ਗਈ
3: ਜੀ।
2: ਹੁਣ ਅਸਾਬੀ ਕਮਜ਼ੋਰੀ ਇੰਨੀ ਹੈ ਕਿ ਇਹਦੀ ਵਜ੍ਹਾ ਨਾਲ ਮੇਰਾ ਜ਼ਿਹਨ ਹੀ ਸਕੂਨ ਜਿਹੜਾ ਨਾ ਖਰਾਬ ਹੋ ਗਿਆ। ਕੋਈ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਕਿ ਮੇਰੀ ਤਾਕਤ ਵਾਪਸ ਆ ਜਾਵੇ।
3: ਮੇਰੇ ਭਾਈ, ਤੁਸੀਂ ਫਿਕਰ ਨਾ ਕਰੋ, ਅਸਾਬੀ ਕਮਜ਼ੋਰੀ ਦਾ ਪੱਕਾ ਅਤੇ ਮੁਸਤਕਿਲ ਇਲਾਜ ਇਨਸ਼ਾਅੱਲਾ ਸਾਡੀ ਟੀਮ ਵਿੱਚ ਮੌਜੂਦ ਹੈ। ਮੇਰੇ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ਼ ਲਿਆਓ ਤਾਂ ਕਿ ਮੈਂ ਤੁਹਾਡੀ ਜਿਸਮਾਨੀ ਹਾਲਤ ਦੇ ਮੁਤਾਬਕ ਹੀ ਕੋਈ ਦਵਾਈ ਲਿਖ ਸਕਾਂ। ਤੁਸੀਂ ਪਰੇਸ਼ਾਨ ਨਹੀਂ ਹੋਣਾ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਅਸਾਬੀ ਕਮਜ਼ੋਰੀ ਬਿਲਕੁਲ ਦੂਰ ਹੋ ਜਾਵੇਗੀ ਅਤੇ ਤੁਸੀਂ ਖੁਸ਼ੀਆਂ ਭਰੀ ਜ਼ਿੰਦਗੀ ਗੁਜ਼ਾਰ ਸਕੋਗੇ।
2: ਸੁਲੇਮਾਨ ਸਾਹਿਬ, ਈਮੇਲ ਅਤੇ SMS ਬਾਕੀ ਅਤੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਭੈਣ ਭਰਾਵਾਂ ਨੂੰ ਬਹੁਤ ਸੋਹਣੀਆਂ ਗੱਲਾਂ ਦੱਸੀਆਂ, ਬੜੀ ਮਿਹਰਬਾਨੀ।
3: ਸਹਿਮਾ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਪੂਰੀ ਟੀਮ ਦਾ ਔਰ ਸਾਮੀਨ ਦਾ ਬਹੁਤ ਬਹੁਤ ਸ਼ੁਕਰੀਆ। ਟਾਈਮ ਖਤਮ ਹੋ ਰਿਹਾ, ਹੁਣ ਮੈਨੂੰ ਤੁਸੀਂ ਇਜਾਜ਼ਤ ਦੇਵੋ ਅਤੇ ਰੱਬ ਰੱਖਾ
2: ਜੀ। ਰੱਬ ਰੱਖਾ। ਸੋਹਣੇ ਭੈਣ ਭਰਾ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੈਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ ਈਮੇਲ ਅਤੇ SMS ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਹੈ ਜਾਂ ਡਾਕਟਰਾਂ ਅਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਅਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ ਈਮੇਲ ਅਤੇ SMS ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ।
1: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 04237727160। ਮੋਬਾਈਲ ਨੰਬਰ ਹੈ 03004142608, ਯਾਨੀ 03004142608। 6 0 8 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਜੀ ਭੈਣ ਭਰਾਓ, ਸਦਾ ਖੁਸ਼ ਰਹੋ ਤੇ ਸਿਹਤਮੰਦ ਰਹੋ। ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਫੇਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰੱਖਾ।
4: There's music and then there's magic. One above FM 101.